0: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਗੁਜਰਾਤ ਵਿਖੇ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕਰਨਗੇ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਨਵੀਂ ਦਿੱਲੀ 'ਚ 9ਵੇਂ ਭਾਰਤ ਕੌਮਾਂਤਰੀ ਜਲ ਹਫ਼ਤੇ 2026 ਦਾ ਆਗਾਜ਼ ਕੀਤਾ। ਪਾਣੀ ਦੀ ਸੂਝਬੂਝ ਨਾਲ ਵਰਤੋਂ ਤੇ ਸੰਭਾਲ ਤੇ ਦਿੱਤਾ ਜ਼ੋਰ। ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਨਵੀਂ ਦਿੱਲੀ 'ਚ ਪੰਜਾਬ ਸਮੇਤ 36 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਸ਼ਾ ਵਿਰੋਧੀ ਕਾਰਜਬਲਾਂ ਦੇ ਮੁਖੀਆਂ ਦੀ 3ਵੀਂ ਰਾਸ਼ਟਰੀ ਕਾਨਫਰੰਸ ਦਾ ਉਦਘਾਟਨ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ 30 ਨਵੰਬਰ ਤੋਂ 4 ਸ਼ੋਭਾ ਯਾਤਰਾਵਾਂ ਕੱਢਣ ਦਾ ਕੀਤਾ ਫੈਸਲਾ। ਤੇ ਏਸ਼ੀਆਈ ਖੇਡਾਂ 'ਚ ਭਾਰਤੀ ਮਹਿਲਾ ਟੀਮ ਨੇ 2020 ਕ੍ਰਿਕੇਟ ਦੇ ਫਾਈਨਲ ਮੁਕਾਬਲੇ 'ਚ ਸ਼੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਮ ਕੀਤਾ। ਭਾਰਤੀ ਸਿਨੇਮਾ ਵਿਚ ਇਕ ਨਵਾਂ ਅਧਿਆਇ ਸਿਰਜਦੇ ਹੋਏ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮ ਗੁਜਰਾਤ ਦੇ ਕੇਵੜੀਆ ਸਥਿਤ ਏਕਤਾ ਨਗਰ ਵਿਖੇ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕਰਨਗੇ। ਸਾਲ 1954 'ਚ ਸਥਾਪਿਤ ਪੁਰਸਕਾਰਾਂ ਨੂੰ ਭਾਰਤੀ ਸਿਨੇਮਾ ਦੇ ਸਰਵਉੱਚ ਸਨਮਾਨਾਂ ਵਿਚੋਂ ਇਕ ਮੰਨਿਆ ਜਾਂਦੈ ਜੋ ਫਿਲਮ, ਫੀਚਰ ਫਿਲਮਾਂ, ਗੈਰ ਫੀਚਰ ਫਿਲਮਾਂ ਤੇ ਸਿਨੇਮੈਟੋਗ੍ਰਾਫੀ ਸਮੇਤ ਵੱਖ ਵੱਖ ਸ਼੍ਰੇਣੀਆਂ 'ਚ ਕਲਾਤਮਕ ਤੇ ਤਕਨੀਕੀ ਉੱਦਮਤਾ ਨੂੰ ਮਾਨਤਾ ਦਿੰਦੇ ਨੇ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਇਕ ਨਵੀਂ ਨੀਤੀ ਦੇ ਹਿੱਸੇ ਵਜੋਂ ਪੁਰਸਕਾਰ ਰਾਸ਼ਟਰੀ ਰਾਜਧਾਨੀ ਤੋਂ ਬਾਹਰ ਪ੍ਰਦਾਨ ਕੀਤੇ ਜਾ ਰਹੇ ਨੇ। ਏਕ ਭਾਰਤ ਸ੍ਰੇਸ਼ਟ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹੋਏ ਏਕਤਾ ਨਗਰ ਵਿਖੇ ਸਮਾਰੋਹ 'ਚ ਦੇਸ਼ ਭਰ ਦੀਆਂ ਸਿਨੇਮੈਟਿਕ ਪ੍ਰਤਿਭਾਵਾਂ ਸ਼ਾਮਲ ਹੋਣਗੀਆਂ। ਰਾਸ਼ਟਰਪਤੀ ਤਜਰਬੇਕਾਰ ਫਿਲਮ ਅਦਾਕਾਰ ਅਨੰਤ ਨਾਗ ਨੂੰ ਸਾਲ 2024 ਲਈ ਦਾਦਾ ਸਾਹਿਬ ਫਾਲਕੇ ਪੁਰਸਕਾਰ ਵੀ ਪ੍ਰਦਾਨ ਕਰਨਗੇ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਅੱਜ ਨਵੀਂ ਦਿੱਲੀ 'ਚ 9ਵੇਂ ਭਾਰਤ ਕੌਮਾਂਤਰੀ ਜਲ ਹਫ਼ਤੇ 2026 ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਪਾਣੀ ਦੀ ਸੂਝਬੂਝ ਨਾਲ ਵਰਤੋਂ ਤੇ ਸੰਭਾਲ ਤੇ ਜ਼ੋਰ ਦਿੱਤਾ। ਸ੍ਰੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਜਲ ਹਫ਼ਤਾ ਜਲ ਪ੍ਰਬੰਧਨ ਦੀਆਂ ਚੁਣੌਤੀਆਂ ਤੇ ਸਾਰੇ ਹਿੱਸੇਦਾਰਾਂ ਦਰਮਿਆਨ ਵਿਚਾਰ ਵਟਾਂਦਰੇ ਲਈ ਇਕ ਮਹੱਤਵਪੂਰਨ ਮੰਚ ਹੈ। ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੇ ਕਿਹਾ ਕਿ ਸਰਕਾਰ ਦੇਸ਼ ਦੇ ਹਰੇਕ ਨਾਗਰਿਕ ਨੂੰ ਸੁਰੱਖਿਅਤ ਤੇ ਲੋੜੀਂਦਾ ਪੀਣ ਵਾਲਾ ਪਾਣੀ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਾਣੀ ਇਕ ਸਾਂਝਾ ਸਰੋਤ ਹੈ ਤੇ ਇਸ ਲਈ ਜਲ ਸੁਰੱਖਿਆ ਵੀ ਇਕ ਸਾਂਝੀ ਜ਼ਿੰਮੇਵਾਰੀ ਹੈ।
1: माननीय प्रधानमंत्री श्री नरेंद्र मोदी जी के नेतृत्व में भारत ने जल प्रबंधन को जन भागीदारी से जोड़ने, इसे जन आंदोलन बनाने पर लगातार बल दिया है। भारत के लिए जल सुरक्षा विकसित भारत 2047 की मजबूत नींव है। पानी का संबंध हमारी खेती, भोजन, स्वास्थ्य, उद्योग, ऊर्जा और पर्यावरण से भी जुड़ी हुई है।
0: ਇਸ ਸਾਲ ਜਲ ਹਫ਼ਤੇ ਦਾ ਵਿਸ਼ਾ ਜਲਵਾਯੂ ਪੱਖੀ ਪਾਣੀ ਪ੍ਰਬੰਧਨ ਰੱਖਿਆ ਗਿਆ। ਇਹ 5 ਰੋਜ਼ਾ ਕੌਮਾਂਤਰੀ ਸਮਾਗਮ ਦੌਰਾਨ ਨੀਤੀ ਨਿਰਮਾਤਾਵਾਂ, ਜਲ ਖੇਤਰ ਦੇ ਮਾਹਰ, ਖੋਜਕਰਤਾ, ਉਦਯੋਗ, ਸਿਵਲ ਸਮਾਜ ਤੇ ਨੌਜਵਾਨ ਪੇਸ਼ੇਵਰ ਉਭਰ ਰਹੀਆਂ ਪਾਣੀ ਨਾਲ ਸਬੰਧਤ ਚੁਣੌਤੀਆਂ ਤੇ ਹੱਲ ਤੇ ਵਿਚਾਰ ਚਰਚਾ ਕਰਨਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ 'ਚ ਪੰਜਾਬ ਸਮੇਤ 36 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਸ਼ਾ ਵਿਰੋਧੀ ਕਾਰਜਬਲਾਂ ਦੇ ਮੁਖੀਆਂ ਦੇ 3ਵੇਂ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ। 2 ਦਿਨਾਂ ਕਾਨਫਰੰਸ ਦਾ ਉਦੇਸ਼ ਭਵਿੱਖ ਦੀਆਂ ਪੀੜੀਆਂ ਨੂੰ ਨਸ਼ਿਆਂ ਦੇ ਖਤਰੇ ਤੋਂ ਬਚਾਉਣ ਦੇ ਤਰੀਕਿਆਂ ਤੇ ਚਰਚਾ ਕਰਨਾ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਆਯੋਜਿਤ ਕਾਨਫਰੰਸ ਵਿਚ 36 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਸ਼ਾ ਵਿਰੋਧੀ ਕਾਰਜਬਲਾਂ ਦੇ ਮੁਖੀ ਸ਼ਾਮਲ ਹੋ ਰਹੇ ਨੇ। ਕਾਨਫਰੰਸ ਦਾ ਵਿਸ਼ਾ ਸੰਯੁਕਤ ਸੰਕਲਪ, ਸਾਂਝੀ ਜ਼ਿੰਮੇਵਾਰੀ ਰੱਖਿਆ ਗਿਆ। ਇਹ ਕਾਨਫਰੰਸ 2026-29 ਦੇ ਨਸ਼ਾ ਨਿਯੰਤਰਣ ਟੀਚਿਆਂ ਨੂੰ ਪ੍ਰਾਪਤ ਕਰਨ 'ਚ ਕਾਰਜਬਲਾਂ ਦੀ ਭੂਮਿਕਾ ਤੇ ਚਰਚਾ ਕਰੇਗੀ। ਇਹ ਨਸ਼ਿਆਂ ਕਾਰਨ ਸਪਲਾਈ, ਮੰਗ ਤੇ ਨੁਕਸਾਨ ਨੂੰ ਘਟਾਉਣ ਲਈ ਕੇਂਦਰ ਸਰਕਾਰ ਦੇ ਉਪਰਾਲਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਢੁਕਵੀਆਂ ਨੀਤੀਆਂ ਅਪਣਾਉਣ ਤੇ ਵੀ ਧਿਆਨ ਕੇਂਦਰਿਤ ਕਰੇਗੀ। ਗ੍ਰਹਿ ਮੰਤਰਾਲੇ ਨੇ ਕਿਹੈ ਕਿ ਕੇਂਦਰ ਸਰਕਾਰ ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਇਕ ਮਿਸ਼ਨ ਮੋਡ ਤੇ ਕੰਮ ਕਰ ਰਹੀ ਹੈ। ਮੰਤਰਾਲੇ ਨੇ ਕਿਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2047 ਤੱਕ ਇਕ ਵਿਕਸਿਤ ਭਾਰਤ ਦਾ ਟੀਚਾ ਰੱਖਿਆ ਤੇ ਇਹ ਨਸ਼ਾ ਮੁਕਤ ਭਾਰਤ ਬਣਾਏ ਬਿਨਾਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਚੋਣ ਕਮਿਸ਼ਨ ਨੇ ਅੱਜ ਰਾਜ ਸਭਾ ਦੀਆਂ 11 ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤੈ। ਇਸ ਵਿਚ ਉੱਤਰ ਪ੍ਰਦੇਸ਼ ਦੀਆਂ 10 ਸੀਟਾਂ ਤੇ ਉਤਰਾਖੰਡ ਦੀ 1 ਸੀਟ ਸ਼ਾਮਲ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਬੀ ਐਲ ਵਰਮਾ, ਸਮਾਜਵਾਦੀ ਪਾਰਟੀ ਦੇ ਨੇਤਾ ਰਾਮ ਗੋਪਾਲ ਯਾਦਵ, ਬੀ ਐਸ ਪੀ ਦੇ ਰਾਮਜੀ ਤੇ 6 ਹੋਰਨਾਂ ਦਾ ਕਾਰਜਕਾਲ 25 ਨਵੰਬਰ ਨੂੰ ਖਤਮ ਹੋ ਰਿਹੈ। ਉਤਰਾਖੰਡ ਦੇ ਨਰੇਸ਼ ਬਾਂਸਲ ਵੀ 25 ਨਵੰਬਰ ਨੂੰ ਆਪਣਾ ਕਾਰਜਕਾਲ ਪੂਰਾ ਕਰ ਰਹੇ ਨੇ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ 'ਚ ਰਾਜ ਸਭਾ ਦੀ 1 ਸੀਟ ਲਈ ਜ਼ਿਮਨੀ ਚੋਣ ਦਾ ਵੀ ਐਲਾਨ ਕੀਤੈ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਰੁਕਮਣੀ ਮਲਿਕ ਦੇ ਅਸਤੀਫੇ ਕਾਰਨ ਇਹ ਸੀਟ ਖਾਲੀ ਹੋਈ ਸੀ। ਨਾਮਜ਼ਦਗੀ ਪ੍ਰਕਿਰਿਆ 29 ਸਤੰਬਰ ਨੂੰ ਸ਼ੁਰੂ ਹੋਏਗੀ ਤੇ ਵੋਟਿੰਗ 16 ਅਕਤੂਬਰ ਨੂੰ ਹੋਏਗੀ। ਕਮਿਸ਼ਨ ਨੇ ਉੱਤਰ ਪ੍ਰਦੇਸ਼ ਵਿਚ ਵਿਧਾਨ ਪਰਿਸ਼ਦ ਦੀਆਂ 11, ਬਿਹਾਰ ਦੀਆਂ 8, ਮਹਾਰਾਸ਼ਟਰ ਦੀਆਂ 5 ਤੇ ਕਰਨਾਟਕ ਦੀਆਂ 4 ਸੀਟਾਂ ਲਈ ਵੀ ਚੋਣਾਂ ਦਾ ਐਲਾਨ ਕੀਤੈ। ਇਨ੍ਹਾਂ ਚੋਣਾਂ ਲਈ ਨਾਮਜ਼ਦਗੀਆਂ 29 ਸਤੰਬਰ ਨੂੰ ਸ਼ੁਰੂ ਹੋਣਗੀਆਂ ਤੇ ਵੋਟਾਂ 23 ਅਕਤੂਬਰ ਨੂੰ ਪਾਈਆਂ ਜਾਣਗੀਆਂ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ

0: ਜੇ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਰਮ ਪੂਜਾ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਤਿਉਹਾਰ ਕੁਦਰਤ ਪ੍ਰਤੀ ਸ਼ੁਕਰਗੁਜ਼ਾਰੀ, ਕਰਤੱਵ ਪ੍ਰਤੀ ਸਮਰਪਣ ਤੇ ਭਾਈਚਾਰੇ ਦੀ ਭਾਵਨਾ ਨਾਲ ਜੁੜਿਆ ਹੋਇਐ। ਸ੍ਰੀਮਤੀ ਮੁਰਮੂ ਨੇ ਕਿਹਾ ਕਿ ਤਿਉਹਾਰ ਅਮੀਰ ਕਬਾਇਲੀ ਸਭਿਆਚਾਰ ਤੇ ਜੀਵੰਤ ਕਦਰਾਂ ਕੀਮਤਾਂ ਦਾ ਇਕ ਪ੍ਰਗਟਾਵਾ ਹੈ। ਉਨਾਂ ਕਿਹਾ ਕਿ ਤਿਉਹਾਰ ਸਾਰਿਆਂ ਨੂੰ ਕੁਦਰਤ ਦੀ ਰੱਖਿਆ ਕਰਨ ਤੇ ਆਪਸੀ ਸਦਭਾਵਨਾ ਚ ਕੰਮ ਕਰਨ ਲਈ ਪ੍ਰੇਰਨਾ ਦਿੰਦਾ ਹੈ। ਇਸ ਮੌਕੇ ਰਾਸ਼ਟਰਪਤੀ ਮੁਰਮੂ ਨੇ ਕਾਮਨਾ ਕੀਤੀ ਕਿ ਇਹ ਤਿਉਹਾਰ ਸਾਰੇ ਦੇਸ਼ ਵਾਸੀਆਂ ਦੇ ਜੀਵਨ ਚ ਖੁਸ਼ੀਆਂ ਤੇ ਖੁਸ਼ਹਾਲੀ ਲੈ ਕੇ ਆਵੇ। ਪਹਿਲੀ V4+ ਭਾਰਤ ਵਿਦੇਸ਼ ਮੰਤਰੀਆਂ ਦੀ ਮੀਟਿੰਗ ਕੱਲ੍ਹ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਤੋਂ ਵੱਖ ਹੋਈ। ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਪੋਲੈਂਡ, ਹੰਗਰੀ, ਸਲੋਵਾਕੀਆ ਤੇ ਚੈੱਕ ਗਣਰਾਜ ਦੇ ਵਿਦੇਸ਼ ਮੰਤਰੀਆਂ ਨਾਲ ਮੀਟਿੰਗ ਚ ਹਿੱਸਾ ਲਿਆ। ਇਹ ਮੀਟਿੰਗ V4 ਦੀ ਮੌਜੂਦਾ ਸਲੋਵਾਕ ਪ੍ਰਧਾਨਗੀ ਹੇਠ ਹੋਈ। ਭਾਰਤ ਅਤੇ ਵਿਸੇਗਰਾਦ ਸਮੂਹ ਵਿਚਕਾਰ ਸਹਿਯੋਗ ਵਧਾਉਣ ਦੇ ਤਰੀਕਿਆਂ ਉਤੇ ਵਿਚਾਰ ਵਟਾਂਦਰਾ ਕੀਤਾ ਗਿਆ। ਵਿਦੇਸ਼ ਮੰਤਰਾਲੇ ਮੁਤਾਬਕ ਮੀਟਿੰਗ ਚ ਵਪਾਰ ਤੇ ਨਿਵੇਸ਼, ਟੈਕਨਾਲੋਜੀ ਤੇ ਨਵੀਨਤਾ, ਮਜ਼ਬੂਤ ਸਪਲਾਈ ਚੇਨ, ਰੱਖਿਆ ਤੇ ਸੁਰੱਖਿਆ, ਸੰਪਰਕ ਸਿੱਖਿਆ ਤੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਵਰਗੇ ਖੇਤਰਾਂ ਵਿਚ ਸਹਿਯੋਗ ਦੇ ਮੌਕਿਆਂ ਤੇ ਵੀ ਚਰਚਾ ਕੀਤੀ ਗਈ। ਮੰਤਰੀਆਂ ਨੇ ਆਲਮੀ ਤੇ ਖੇਤਰੀ ਘਟਨਾਕ੍ਰਮ, ਸ਼ਾਂਤੀ ਤੇ ਸੁਰੱਖਿਆ ਤੇ ਬਹੁਪੱਖੀ ਮੰਚਾਂ ਤੇ ਸਹਿਯੋਗ ਬਾਰੇ ਵੀ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ। ਮੰਤਰਾਲੇ ਨੇ ਕਿਹੈ ਕਿ ਪਹਿਲੀ ਮੀਟਿੰਗ ਵਿਦੇਸ਼ ਮੰਤਰੀ ਪੱਧਰ ਤੇ ਭਾਰਤ ਤੇ ਵਿਸੇਗਰਾਦ ਸਮੂਹ ਦਰਮਿਆਨ ਗੱਲਬਾਤ ਕਾਇਮ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ 30 ਨਵੰਬਰ ਤੋਂ ਪੰਜਾਬ ਤੇ ਕੁਝ ਹੋਰਨਾਂ ਸੂਬਿਆਂ 'ਚ 4 ਸ਼ੋਭਾ ਯਾਤਰਾਵਾਂ ਕੱਢਣ ਦਾ ਫੈਸਲਾ ਕੀਤਾ ਜੋ ਖੁਰਾਲਗੜ੍ਹ ਸਾਹਿਬ ਵਿਖੇ ਸਮਾਪਤ ਹੋਣਗੀਆਂ। ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਹਿਲੀ ਯਾਤਰਾ 30 ਨਵੰਬਰ ਨੂੰ ਵਾਰਾਣਸੀ ਤੋਂ ਸ਼ੁਰੂ ਹੋ ਕੇ 3 ਦਸੰਬਰ ਨੂੰ ਖੁਰਾਲਗੜ੍ਹ ਸਾਹਿਬ ਪਹੁੰਚੇਗੀ, ਦੂਜੀ 30 ਨਵੰਬਰ ਨੂੰ ਜੰਮੂ ਤੋਂ, ਤੀਜੀ 2 ਦਸੰਬਰ ਨੂੰ ਫਰੀਦਕੋਟ ਤੋਂ ਤੇ ਚੌਥੀ 1 ਦਸੰਬਰ ਤੋਂ ਬਠਿੰਡਾ ਤੋਂ ਸ਼ੁਰੂ ਹੋਏਗੀ। ਸਾਰੀਆਂ ਯਾਤਰਾਵਾਂ ਗੁਰੂ ਰਵਿਦਾਸ ਜੀ ਨਾਲ ਸਬੰਧਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਧਾਰਮਿਕ ਸਥਾਨ ਖੁਰਾਲਗੜ੍ਹ ਸਾਹਿਬ ਵਿਖੇ ਸਮਾਪਤ ਹੋਣਗੀਆਂ। ਉਨ੍ਹਾਂ ਕਿਹਾ ਕਿ ਸ੍ਰੀ ਅਖੰਡ ਪਾਠ ਸਾਹਿਬ 4 ਦਸੰਬਰ ਨੂੰ ਖੁਰਾਲਗੜ੍ਹ ਵਿਖੇ ਸ਼ੁਰੂ ਹੋਣਗੇ ਤੇ 6 ਦਸੰਬਰ ਨੂੰ ਭੋਗ ਪੈਣਗੇ।
1: ਇਹ 4 ਸ਼ੋਭਾ ਯਾਤਰਾਵਾਂ ਜਿਹੜੀਆਂ ਨੇਗੀਆਂ ਉਹ ਲਗਾਤਾਰ ਵੱਖ ਵੱਖ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਹੁੰਦੀਆਂ ਹੋਈਆਂ ਖੁਰਾਲਗੜ੍ਹ ਸਾਹਿਬ ਪਹੁੰਚਣਗੀਆਂ ਔਰ ਉਸ ਤੋਂ ਬਾਅਦ 4 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਸ਼ੁਰੂਆਤ ਹੋਊਗੀ ਔਰ ਉਸ ਤੋਂ ਬਾਅਦ 6 ਤਰੀਕ ਨੂੰ ਭੋਗ ਪਾਏ ਜਾਣਗੇ। ਸੋ ਉਸ ਦਿਨ ਜਿਹੜਾ ਮੁਕੰਮਲ ਕਾਰਜ ਹੋਣਗੇ।
0: ਸ੍ਰੀ ਚੀਮਾ ਨੇ ਕਿਹਾ ਕਿ ਸਾਲ ਭਰ ਚੱਲਣ ਵਾਲੇ ਜਸ਼ਨਾਂ ਦੇ ਹਿੱਸੇ ਵਜੋਂ ਸੂਬੇ ਭਰ ਵਿਚ ਕੀਰਤਨ ਦਰਬਾਰਾਂ ਸਮੇਤ ਕਈ ਪ੍ਰੋਗਰਾਮ ਪਹਿਲਾਂ ਹੀ ਚੱਲ ਰਹੇ ਨੇ। ਇਸ ਮੌਕੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਮ ਤੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ ਵੀ ਮੌਜੂਦ ਰਹੇ। ਕੇਂਦਰੀ ਸਿਹਤ ਸਕੱਤਰ ਪੁੰਨਿਆ ਸਲੀਲਾ ਸ੍ਰੀਵਾਸਤਵ ਨੇ ਕਿਹਾ ਕਿ ਭਾਰਤ ਨੇ ਆਧਾਰ, ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਤੇ ਆਭਾ ID ਰਾਹੀਂ ਇਕ ਮਜ਼ਬੂਤ ਤੇ ਵਿਆਪਕ ਡਿਜੀਟਲ ਸਿਹਤ ਪ੍ਰਣਾਲੀ ਕਾਇਮ ਕੀਤੀ ਹੈ। ਨਿਊਯਾਰਕ ਵਿਚ ਗਲੋਬਲ ਸਾਊਥ AI ਫਰੇਮਵਰਕ ਤੇ ਇਕ ਚਰਚਾ 'ਚ ਬੋਲਦਿਆਂ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ ਪ੍ਰਭਾਵਸ਼ਾਲੀ ਹੱਲ ਪ੍ਰਦਾਨ ਕਰਨ ਲਈ ਸਥਾਨਕ ਤੇ ਵੱਖ ਵੱਖ ਡੇਟਾ ਦੇ ਆਧਾਰ ਤੇ AI ਮਾਡਲ ਬਣਾਏ ਜਾਣੇ ਚਾਹੀਦੇ ਨੇ। ਏਸ਼ੀਆਈ ਖੇਡਾਂ ਵਿਚ ਭਾਰਤੀ ਮਹਿਲਾ ਟੀਮ ਨੇ 2020 ਕ੍ਰਿਕਟ ਦੇ ਫਾਈਨਲ ਮੁਕਾਬਲੇ ਵਿਚ ਸ੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਮ ਕਰ ਲਿਆ। ਸ੍ਰੀਲੰਕਾ ਦੀ ਟੀਮ 217 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 15.4 ਓਵਰਾਂ ਚ 69 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤੋਂ ਪਹਿਲਾਂ ਭਾਰਤ ਨੇ ਨਿਰਧਾਰਿਤ 20 ਓਵਰਾਂ ਚ 3 ਵਿਕਟਾਂ ਤੇ 216 ਦੌੜਾਂ ਬਣਾਈਆਂ। ਸ੍ਰੀਮਤੀ ਮੰਧਾਨਾ ਨੇ 79 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਮੈਚ ਵਿਚ ਉਨ੍ਹਾਂ ਨੇ 11,000 ਦੌੜਾਂ ਪੂਰੀਆਂ ਕਰਕੇ ਇਤਿਹਾਸ ਰਚ ਦਿੱਤਾ। ਉਹ ਇਹ ਉਪਲਬਧੀ ਹਾਸਲ ਕਰਨ ਵਾਲੇ ਦੁਨੀਆਂ ਦੀ ਪਹਿਲੀ ਮਹਿਲਾ ਕ੍ਰਿਕੇਟਰ ਬਣ ਗਏ ਨੇ। ਮੰਧਾਨਾ ਨੇ ਪਹਿਲੇ 4 ਓਵਰਾਂ ਚ 3 ਛੱਕੇ ਤੇ 4 ਚੌਕੇ ਲਗਾ ਕੇ ਭਾਰਤ ਨੂੰ ਮੈਚ ਚ ਮਜ਼ਬੂਤ ਸ਼ੁਰੂਆਤ ਦਵਾਈ। ਉਨ੍ਹਾਂ ਨੇ ਭਾਰਤ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਦੇ 10,868 ਦੌੜਾਂ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤੈ। ਉਧਰ ਭਾਰਤ ਦੀ ਮਹਿਲਾ ਟੇਬਲ ਟੈਨਿਸ ਟੀਮ ਥਾਈਲੈਂਡ ਨੂੰ ਹਰਾ ਕੇ ਏਸ਼ੀਆਈ ਖੇਡਾਂ ਦੇ ਕੁਆਟਰ ਫਾਈਨਲ ਵਿਚ ਪਹੁੰਚ ਗਈ ਹੈ। ਇਸ ਦੌਰਾਨ ਭਾਰਤੀ ਕਬੱਡੀ ਟੀਮ ਮਰਦਾਂ ਦੀ ਟੀਮ ਨੇ ਵੀ ਅੱਜ ਜਾਪਾਨ ਦੇ ਨਾਗੋਆ ਚ ਏਸ਼ੀਆਈ ਖੇਡਾਂ ਦੇ ਗਰੁੱਪ ਏ ਦੇ ਮੈਚ ਵਿਚ ਦੱਖਣੀ ਕੋਰੀਆ ਨੂੰ 63 ਨਾਲ ਹਰਾ ਦਿੱਤੈ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫੇਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਗੁਜਰਾਤ ਵਿਖੇ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਦਾਨ ਕਰਨਗੇ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਨਵੀਂ ਦਿੱਲੀ ਚ 9ਵੇਂ ਭਾਰਤ ਕੌਮਾਂਤਰੀ ਜਲ ਹਫ਼ਤੇ 2026 ਦਾ ਕੀਤਾ ਆਗਾਜ਼। ਕਿਹਾ, ਸੂਝ ਬੂਝ ਨਾਲ ਵਰਤੋਂ ਤੇ ਸੰਭਾਲ ਤੇ ਦਿੱਤਾ ਜ਼ੋਰ। ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਨਵੀਂ ਦਿੱਲੀ 'ਚ ਪੰਜਾਬ ਸਮੇਤ 36 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਸ਼ਾ ਵਿਰੋਧੀ ਕਾਰਜ ਬਲਾਂ ਦੇ ਮੁਖੀਆਂ ਦੀ 3ਜੀ ਰਾਸ਼ਟਰੀ ਕਾਨਫਰੰਸ ਦਾ ਉਦਘਾਟਨ। ਤੇ ਏਸ਼ੀਆਈ ਖੇਡਾਂ 'ਚ ਭਾਰਤੀ ਮਹਿਲਾ ਟੀਮ ਨੇ 2020 ਕ੍ਰਿਕਟ ਦੇ ਫਾਈਨਲ ਮੁਕਾਬਲੇ 'ਚ ਸ੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਮ ਕੀਤਾ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6 ਵਜੇ।
2: ਆਦਾਬ, ਯੇ ਆਕਾਸ਼ਵਾਣੀ ਹੈ। ਜ਼ਮੀਰ ਰਜ਼ਵੀ ਸੇ ਖ਼ਬਰੇਂ ਸੁਣੀਏ।

0: 本来人家种米线农了嘞，阿家种米线干啥嘞？差不多样，阿家罗样阿水嘞，忙牛巴，我当脚巴多年，三郎过来多年，三郎样种忙脚巴种干过呢，妈的，啥的脚巴水用，就是这样种阿脚农了嘞，当然，啥不啦，难接嘛呢？
1: 今把多忙被朱丽姑西讲的，我当拉个人咋的弄朋友就？朱丽姑西应该朱丽姑，等人我当拉个人咋的弄朋友就？姑西样日常我当忙普通的那些，等人蒙古，等人他人，忙普通我当有的弄朋友就？我当姑西군，都是忙被骗，不能啥的拿的군，家族我当。सरकारी के अंगता बोर कोशिश यंग अंगता थाप सोते नो जिंबात बामंग पे अन्ना इन्ना तेरे अंगता चुली उन पिची ना सरते अंगता अकबर शुगन तुम से तो चुका अंगता सरकार बा त्यों मन पते ने अंगता सरकार यंग कसुक शेतों नो काउ अंगता तुस मंग पे फेरते अंगता बोर ते तेरे उन्हें अंगता दोन्ये जैसे स्काप सोते तो कौन ले
0: Lui sang metro non le yale ta zong stang sono yale dan yale po chos teno yok pa chos teno tu ligu nan yok pa chos teno dili cha no po tore man ban ji zu pa durung man gol gol ya pa na mene pa wa man yale
1: ma
0: ji cha mong gol sang ma ta man yok pa pa si zong char kan e zong char teno non le yale de ji li ang kam kan e kam ste no te ne si u ping ste no si kan na si u mar chos te no yale te ne ang choma zong kan e choma ko rang tu ligu zong ste no le ko ngar mo kan te sang ma min dim che zang me tiak le ngar mo si u nga ta nya ra chos te ji li ko se don che chona dikte no yang thare siu ngar me mar pina de le mo charu no le yale siu kante ngar mo sama chik chik gol la cha ma jua ngata tu si kyong se na ruk te na othare siu mar pina ya thoma so na de mo chu se ko gol la cha che ma ne miru pan no le lam na ni ma ne
1: kasa ku shu bunang chang me ganang ata phut jane su sing ata berga chok sal te shuk ste te ju ngata ju chad ko te gun la te ni ngata berga phok na yang ata se ka bu te khun chak cha na ya te gun yang ata jik che sing ata jik ri no te gun yang ata tus mang pe pe bur ne che sis kas met pa no ta te gun ngata तुस मंगपे फेंगाता बोलन समन्नत तेने गाता कजु दिया फपचे सियांग सिरका गुन कजु दिया गाता योतेन ओले
0: स्टार दक्सा जेजु दिली शाउन ता माने डेमो चोस्ते फोक माचु माने अन्ने कांगाता बेरेल तांसे ताशिंग स्टाक तांसते या जाकाने जाखन यान ना जाखते डेमो चोस्ते फपजेर बाकी ना जुम ते चिकना चेर नर माचु पा से कर डेमो चोसे पोते माने एक चम ना चरो नो ले याले तेने देखा या ची ची नत पजा इन जो नत पो ची ची पीटी ना चाना ते जस्ते माने सुपो गंगा चरो याले तेना यो कांसा मा तेने नत पो सामा माने न्यू el de muchos de mera santé tiene el de muchos de tan suazan monin zaxa no mana tali go ko botol cha tenan tiene te wanan pana tena ni susu yon dok tete ayan bud ma chua se ka kula pana tete el de maluz do no
1: ta oni nam za go ni na mun la jua tola tena ta tezam shinga ta sud me risk thoa manok tena zola nga ta khaz sirix nga ta to ma do basang te zux nga ta mimans go ni tam thuk nyan na tena nga ta la sina binka ni tena nga ta sa sud ma inda ya nga ta khaz sirix inda te gun la tena nga ta jingba pa go ni ma nga ta laglen za te ਉਹ ਜੂ ਸੇਵੀ ਕਨਾਂ ਗਾ ਤਾ ਯੋਂ ਗੋ ਸਪੈਚਾ ਸੀ ਕੋਰਾਂ ਥਾਪ ਸੀ ਕੀ ਨੋ ਬੋਂ ਲੇ ਜੂ ਤੇ ਚੋਸੁਂ ਗਾਂ ਜਾ ਤਾ ਜ਼ਾਦ ਨਾ ਚਿਪਾ ਤਾਂ ਗਾ ਤਾ ਯੋਂ ਗੋ ਯੋਂ ਨਿਸ ਪਾਉ ਤੇ ਨਾ ਤਾ ਥੋੜੇ ਗੁਨੀ ਨਮ ਜ਼ਾ ਗੁਨੀ ਨਾ ਦੁਨੀਆ ਚੇ ਸਿਸ ਗਾ ਤਾ ਸਕਾਪ ਸੋਂ ਬੋਂ ਲੇ ਜੂ ਸੁਨੇ ਕੇ ਗਾ ਤਾ ਸ਼ਕੋ ਨੋ ਲੇ ਜੂ ਤੇ ਸੋਤਮਾ ਗੁਨਾਂ ਸੁਸਿੰ ਗਾ ਤਾ ਮੋਦੋਤ ਖਾਂ ਚੋਸੁਂ ਨਿਯੋਤ ਕਾ ਨੀ ਮੋਦੋਤ ਖਾਂ ਚੋਸੁਂ ਨਾ ਗਾ ਤਾ ਸਲਤੇ ਤੇ ਬਿਨਾ ਗਾ ਤਾ ਗੇ ਛੁਮੇ ਤੋਂ ਗਾ ਤਾ ਸਲਤੇ ਤੇ ਵੀ ਗਾ ਤਾ ਯੋਂ ਗੋ ਸਪੇਲਾ ਨੋ ਯੋਂ ਗੋ ਸਪੇਲ ਚੇ ਗਾ ਤਾ ਥਾਪ ਜ਼ਾਦ ਨੋ ਬੋਂ ਲੇ ਜੂ ਤਾ ਤੇ ਚੋਸੁਂ ਨਿਰਾ ਯਾ ਤਾ ਗੁਨੀ ਨਮ ਜ਼ਾ ਗੁਨੀ ਨਾ ਕਾ ਚੁਕ ਗਾ ਤਾ ਛੁਮੇ ਲਿਕ ਗੁਨ ਗਾ ਤਾ ਥਾਪ ਸਤੇ ਯਾ ਤੇ ਵੀ ਗਾ ਤਾ
2: ਯੋਂ ਗੋ ਸਪੇਲ ਚੇ ਗਾ ਤਾ ਮੋਦੀ ਕੀ ਤਰਫ ਸੇ ਸਬਕਾ ਸਾਥ ਸਬਕਾ ਵਿਕਾਸ ਨਜ਼ਰੀ ਸ਼ੁਰੂ ਕੀਆ ਗਿਆ ਐਸਪਾਇਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਕਮ ਤਰੱਕੀ ਯਾਫਤਾ ਔਰ ਸਰਹੱਦੀ ਇਲਾਕੋ ਮੇਂ ਕਾਇਮ ਅਜ਼ਲਾ ਮੇਂ ਤਾਮੀਰ ਔਰ ਤਰੱਕੀ ਕਾ ਇੱਕ ਨਯਾ ਦੌਰ ਸ਼ੁਰੂ ਕਰਨੇ ਮੇਂ
0: ਨਾਤੇਲ ਦੋਮੋ ਸੰਤੇ ਨੋਇਆ ਦੇ ਮੰਗੋਲ ਤਾਸੇ ਨੋ ਤਾ ਉਸੂ ਤਾਪ ਸਨੋ ਪੁਤੀਨਾ ਤਾਪ ਸੇ ਨੋ ਲੇ ਤਾਤੇ ਸਲਾਤ ਯਾਮੋ ਯਾਮੋ ਯਾਮ ਤੇ
2: ਬਜਾਤ ਜਿਨ ਮੇਂ ਸਿਹਤ ਔਰ ਤਗਜ਼ੀਆ ਤਾਲੀਮ ਜ਼ਰਾਤ ਔਰ ਆਬੀ ਵਸਾਇਲ
0: ਦੇਮੋ ਚੇ ਦੇ ਤਾਪ ਸੇ ਯਾਮ ਰਾਂ ਟੋਮਾ ਚੋਂ ਸੇ ਰੰਗਤਾ ਨਾ ਯੰਗੋ ਸਪਿਲ ਚੀਜ਼ ਨੋ ਨੋ ਲੇ ਤੇ ਕਨਾ ਦੋਂਚੇ ਸੰਯੋ ਸਤੇ ਨੋਇਆ ਲੇ ਨੇ ਸੋਚੇ ਸੰਯੋ ਸਤੇ ਨੋ ਤਾ ਮੇ ਤਾਂ ਚੇ ਸੰਯੋ ਸਤੇ ਨੋ ਕੀ ਸੰਯੋ
1: ਅਕਸਾਸ ਕੁਜਾ ਪਲਜ਼ਸ ਦੁਰਮਲੇ ਤੈਨਾ ਜ਼ੁਗਲਾ ਤੈਨ ਗਾਤਾ ਮੀਮਾਂ ਸੰਖਨ ਲੰਗੇ ਜਿੰਬਤ ਪੰਗ ਕਾ ਬੁਨੀ ਤੈਨ ਗਾਤਾ ਛਤ ਸੁਦ ਮੇ ਦੀ ਜ਼ਿੰਦਾ ਯਾਂ ਗਾਤਾ ਖਜ਼ ਸਿਰਿਕ ਜ਼ਿੰਦਾ ਬੁਨੀ ਨਮਜ਼ਾ ਬੁਨੀ ਨਾ ਨਾ ਸਖਚ ਸਿਤ ਗਾਤਾ ਥਪ ਜ਼ਬ ਨਾ ਤੈਨ ਤੇ ਗੁਲਾ ਤੇ ਮੇਰਾ ਕਜ਼ ਜੀ ਜੀ ਮਨ ਕੀ
2: ਜਾ ਰਹੀ ਹੈ ਜਬ ਕਿ ਕੁਪਵਾਰਾ ਜ਼ਿਲੇ ਮੇ ਵੀ ਇਨ ਹੀ ਸ਼ੋਬਜਾਤ ਪਰ ਖੁਸੂਸੀ ਤਵੱਜੂ ਦੀ ਜਾ ਰਹੀ ਹੈ ਹਾਲੀਆ ਰੈਂਕਿੰਗ ਮੇ ਕੁਪਵਾਰਾ ਜ਼ਿਲੇ ਨੇ 108ਵੇਂ ਨੰਬਰ ਸੇ 7ਵੇਂ ਨੰਬਰ ਪਰ ਛਲਾਂਗ ਲਗਾ ਕਰ ਤਾਮੀਰ ਔਰ ਤਰੱਕੀ ਕੇ ਲਿਹਾਜ਼ ਸੇ ਕਾਫੀ ਪੇਸ਼ਰਫਤ ਦਿਖਾਈ ਹੈ ਜਬ ਕਿ ਬਾਰਾਮੁਲਾ ਜ਼ਿਲਾ ਪਹਿਲੇ ਹੀ ਇਸ ਸਮਤ ਮੇ ਕਾਫੀ ਮੁਸਬਤ ਕਾਰ ਕਰ
0: ਦੇ ਜੋ ਸੇ ਬੋਲ ਦੇ ਨੇ ਟੋਮਾ ਚੋਂ ਨਾ ਮੁਲਾ ਟੋਮਾ ਚੋਂ ਚੇ ਨੋ ਰਾਂ ਦੋ ਨਾਂ ਯੰ ਤੇ ਨੋ ਨਾਂ ਨੋ ਲਿਆ ਮੇ ਤਾਂ ਨਾਂ ਯੰ ਤੇ ਨੋ ਯਾ ਲੇ ਤਾ ਜੋ ਸਤਾਂ ਨਾ ਕੋ ਮਾ ਤਾ ਚੀ ਮੀ ਜੋ ਨਾਂ ਨੇ ਤਾ ਦਾਂ ਦੇ ਨਾ ਰੁਕ ਦੂਸ ਜੋ ਦੂਸ ਕੋ ਯੋ ਨੋ ਪਾਸ ਲੇ
1: ਕਸਾ
0: ਤਾ ਸੋ ਮਾ ਤੇ ਹੋਲ ਦੇ ਮੋ ਚੋ ਸਤੇ ਨਾ ਤਾ ਦੇ ਮੋ ਚੋ ਸਤੇ ਲਾਮ ਸੇ ਦੇ ਮੋ ਚੋ ਨਾ ਤਾ ਮਨ ਪਾਸ ਕੋ ਯੋ ਨੋ ਲੇ
1: ਕੁਜ ਜੇ ਚੇਸ ਕੁਜ ਜਬ ਸਲਜ਼ ਜੋ ਮਾਲ ਨੇ ਤੇ ਨੇ ਦਿਰਿੰਗ ਯਰੰਗ ਤੇ ਨੇ ਲੇ ਕਤਪਾ ਨਸ਼ ਕੋ ਤੇ ਹੋ ਜੋ ਤੇ ਨੇ ਗਾ ਤਾ ਗੁਨੀ ਨਮਜ਼ਾ ਗੁਨੀ ਨਾ ਸਤ ਸੁਮੇ